ਤਕਨਾਲੋਜੀ ਢਾਂਚੇ ਨੂੰ ਮਜ਼ਬੂਤ ਕਰੇਗਾ ਅਤੇ ਉਭਰੀਆਂ ਤਕਨਾਲੋਜੀਆਂ ਵਿਚ ਸਹਿਯੋਗ ਨੂੰ ਉਤਸ਼ਾਹਿਤ ਕਰੇਗਾ। ਪੁਣੇ ਵਿਚ 12ਵੇਂ ਬ੍ਰਿਕਸ ਸੰਚਾਰ ਮੰਤਰੀਆਂ ਦੀ ਮੀਟਿੰਗ ਦੇ ਮੌਕੇ ਤੇ ਕੇਂਦਰੀ ਮੰਤਰੀ ਜੋਤੀਰਾਦਿੱਤਯ ਐਮ ਸਿੰਥੀਆ ਤੇ ਬ੍ਰਾਜ਼ੀਲ ਦੇ ਸੰਚਾਰ ਮੰਤਰੀ ਸ਼੍ਰੀ ਫਰੈਡਰਿਕੋ ਡੀ ਸਿਕੀਰਾ ਫਿਲੋ ਨੇ ਸਮਝੌਤੇ ਤੇ ਦਸਖਤ ਕੀਤੇ। ਕੇਂਦਰੀ ਮੰਤਰੀ ਸਿੰਧੀਆ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਇਹ ਸਮਝੌਤਾ ਆਲਮੀ ਸੰਪਰਕ, ਸਾਈਬਰ ਸੁਰੱਖਿਆ, ਡਿਜੀਟਲ ਜਨਤਕ ਬੁਨਿਆਦੀ ਢਾਂਚੇ, ਉਭਰੀਆਂ ਤਕਨਾਲੋਜੀਆਂ, ਸਮਰਥਨ ਨਿਰਮਾਣ ਅਤੇ ਵਧੀਆ ਢੰਗ ਤਰੀਕਿਆਂ ਦੇ ਵਟਾਂਦਰੇ ਤੇ ਦੁਵੱਲੇ ਸਹਿਯੋਗ ਨੂੰ ਡੂੰਘਾ ਕਰੇਗਾ। ਉਨਾਂ ਨੇ ਸਮਝੌਤੇ ਨੂੰ ਇਕ ਸੁਰੱਖਿਅਤ ਅਤੇ ਸਮਾਵੇਸ਼ੀ ਡਿਜੀਟਲ ਭਵਿੱਖ ਲਈ ਭਾਰਤ ਬ੍ਰਾਜ਼ੀਲ ਸਹਿਯੋਗ ਨੂੰ ਮਜ਼ਬੂਤ ਕਰਨ ਵਿਚ ਇਕ ਠੋਸ ਕਦਮ ਕਿਹਾ। ਇਹ ਸਮਝੌਤਾ ਦੂਰ ਸੰਚਾਰ, ਡਿਜੀਟਲ ਬੁਨਿਆਦੀ ਢਾਂਚੇ ਅਤੇ ਉਭਰੀਆਂ ਤਕਨਾਲੋਜੀਆਂ ਵਿਚ ਢਾਂਚਾਗਤ ਸਹਿਯੋਗ ਲਈ ਇਕ ਖਾਕਾ ਪ੍ਰਦਾਨ ਕਰਦਾ ਹੈ। ਇਹ ਸਮਝੌਤਾ ਇਸ ਸਾਲ ਦੇ ਸ਼ੁਰੂ ਵਿਚ ਭਾਰਤ ਬ੍ਰਾਜ਼ੀਲ ਟੈਲੀਕਾਮ ਤੇ ਡਿਜੀਟਲ ਬੁਨਿਆਦੀ ਢਾਂਚੇ ਵਿਚ ਸਹਿਯੋਗ ਨੂੰ ਮਜ਼ਬੂਤ ਕਰਨ ਤੇ ਦੋਵਾਂ ਮੰਤਰੀਆਂ ਵਿਚਕਾਰ ਹੋਈ ਚਰਚਾ ਤੋਂ ਬਾਅਦ ਹੋਇਆ। ਇਸ ਭਾਈਵਾਲੀ ਦਾ ਉਦੇਸ਼ ਦੋਵਾਂ ਦੇਸ਼ਾਂ ਵਿਚ ਇਕ ਸਮਾਵੇਸ਼ੀ, ਸੁਰੱਖਿਅਤ ਅਤੇ ਲਚਕੀਲਾ ਡਿਜੀਟਲ ਈਕੋਸਿਸਟਮ ਉਤਸ਼ਾਹਿਤ ਕਰਨਾ ਹੈ। ਕੇਂਦਰੀ ਸੰਚਾਰ ਮੰਤਰੀ ਜੋਤੀਰਾਦਿੱਤਯ ਸਿੰਧੀਆ ਦੀ ਪ੍ਰਧਾਨਗੀ ਹੇਠ ਪੁਣੇ ਵਿਚ ਬ੍ਰਿਕਸ ਸੰਚਾਰ ਮੰਤਰੀਆਂ ਦੀ 12ਵੀਂ ਮੀਟਿੰਗ ਚੱਲ ਰਹੀ ਏ। ਬ੍ਰਿਕਸ ਮੈਂਬਰ ਦੇਸ਼ਾਂ ਦੇ ਸੰਚਾਰ ਮੰਤਰੀ ਅਤੇ ਸੀਨੀਅਰ ਪ੍ਰਤੀਨਿਧ ਸੂਚਨਾ ਤੇ ਸੰਚਾਰ ਤਕਨਾਲੋਜੀ, ਡਿਜੀਟਲ ਪਰਿਵਰਤਨ, ਨਵੀਨਤਾ ਤੇ ਲਚਕੀਲੇ ਡਿਜੀਟਲ ਬੁਨਿਆਦੀ ਢਾਂਚੇ ਵਿਚ ਸਹਿਯੋਗ ਨੂੰ ਮਜ਼ਬੂਤ ਕਰਨ ਤੇ ਚਰਚਾ ਕਰ ਰਹੇ ਨੇ। ਮੀਟਿੰਗ ਦਾ ਵਿਸ਼ਾ ਇਕ ਲਚਕੀਲੇ ਭਵਿੱਖ ਲਈ ਨਵੀਨਤਾ, ਸਹਿਯੋਗ ਅਤੇ ਤਬਦੀਲੀ। ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਸਿੰਗਾਪੁਰ ਅਤੇ ਪੂਰੇ ਏਸ਼ੀਆ ਨਾਲ ਆਰਥਿਕ ਭਾਈਵਾਲੀ ਨੂੰ ਡੂੰਘਾ ਕਰਨ ਲਈ ਭਾਰਤ ਦੀ ਵਚਨਬੱਧਤਾ ਤੇ ਜ਼ੋਰ ਦਿੱਤਾ, ਜਦੋਂ ਕਿ ਮਜ਼ਬੂਤ ਕਾਰੋਬਾਰ ਤੋਂ ਕਾਰੋਬਾਰ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਕਿਹਾ ਹੈ। ਭਾਰਤ ਸਿੰਗਾਪੁਰ ਵਪਾਰ ਫੋਰਮ ਵਿਖੇ ਗੈਰ ਮੁਨਾਫਾ ਕਾਰੋਬਾਰ ਸਕੂਲ ਇਨਸੇਡ ਦੇ ਸਾਬਕਾ ਵਿਦਿਆਰਥੀਆਂ ਅਤੇ ਵਿਦਿਆਰਥੀਆਂ, ਸਿੰਗਾਪੁਰ ਦੇ ਉਦਮੀਆਂ ਅਤੇ ਭਾਰਤੀ ਕਾਰੋਬਾਰਾਂ ਨੂੰ ਸੰਬੋਧਨ ਕਰਦੇ ਹੋਏ ਮੰਤਰੀ ਨੇ ਭਾਰਤ ਦੇ ਮਜ਼ਬੂਤ ਵਿਕਾਸ ਦੇ ਰਾਹ, ਨਿਵੇਸ਼ ਦੇ ਮੌਕਿਆਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕਾਰੋਬਾਰ ਕਰਨ ਦੀ ਸੌਖ ਨੂੰ ਵਧਾਉਣ ਲਈ ਸਰਕਾਰ ਦੇ ਯਤਨਾਂ ਤੇ ਚਾਨਣਾ ਪਾਇਆ। ਸ੍ਰੀ ਗੋਇਲ ਨੇ ਭਾਰਤ ਦੇ ਖੇਤੀਬਾੜੀ ਅਤੇ ਪ੍ਰੋਸੈਸ ਭੋਜਨ ਉਤਪਾਦਾਂ ਦੀ ਵਨਸੋਨੀ ਸ਼੍ਰੇਣੀ ਦੀ ਬਨਾਮਤ ਦੇ ਪਸਾਰ ਲਈ ਕਰਾਏ ਜਾ ਰਹੇ ਆਪੇਰਾ ਫੇਅਰ ਪ੍ਰਾਈਸ ਰੋਡ ਸ਼ੋਅ ਕਮ ਇਨ ਸਟੋਰ ਪ੍ਰਮੋਸ਼ਨ ਵਿਚ ਸਿੰਗਾਪੁਰ ਤੇ ਵਿਦੇਸ਼ ਮਾਮਲਿਆਂ ਤੇ ਵਪਾਰ ਤੇ ਸਨਅਤ ਰਾਜ ਮੰਤਰੀ ਗਾਨ ਸਿਓ ਹੁਆਂਗ ਤੇ ਹੋਰ ਪਤਵੰਤਿਆਂ ਨਾਲ ਵੀ ਮੁਲਾਕਾਤ ਕੀਤੀ। ਇਸ ਦੌਰਾਨ ਸ੍ਰੀ ਗੋਇਲ ਨੇ ਸਿੰਗਾਪੁਰ ਸਥਿਤ ਇਕ ਆਲਮੀ ਸਲਾਹਕਾਰ ਅਤੇ ਨਿਵੇਸ਼ ਫਰਮ ਆਲਮੀ ਫਾਈਨੈਂਸ ਅਤੇ ਤਕਨਾਲੋਜੀ ਨੈਟਵਰਕ ਦੇ ਸਮੂਹ ਸੀਓ ਸੋਪ੍ਰਿੰਦੂ ਮੋਹੰਤੀ ਨਾਲ ਮੀਟਿੰਗ ਕੀਤੀ। ਉਨਾਂ ਨੇ ਮਾਲੀ ਨਵੀਨਤਾ, ਤਕਨਾਲੋਜੀ ਅਤੇ ਡਿਜੀਟਲ ਆਰਥਿਕਤਾ ਦੇ ਉਪਰ ਰਹੇ ਖੇਤਰਾਂ ਵਿਚ ਭਾਰਤ ਸਿੰਗਾਪੁਰ ਸਹਿਯੋਗ ਨੂੰ ਡੂੰਘਾ ਕਰਨ ਦੇ ਮੌਕਿਆਂ ਤੇ ਚਰਚਾ ਕੀਤੀ। ਮੰਤਰੀ ਨੇ ਸਿੰਗਾਪੁਰ ਵਿਚ ਕੇਪਲ ਇਨਫਰਾਸਟਰਕਚਰ ਦੇ ਸੀਓ ਸਿੰਡੀ ਲਿਮ ਨਾਲ ਵੀ ਮੁਲਾਕਾਤ ਕੀਤੀ। ਸ੍ਰੀ ਗੋਇਲ ਨੇ ਚੌਥੇ ਭਾਰਤ ਸਿੰਗਾਪੁਰ ਮੰਤਰੀ ਪੱਧਰੀ ਕੌਲਮੇ ਸੰਮੇਲਨ ਵਿਚ ਆਪਣੇ ਸਿੰਗਾਪੁਰ ਦੇ ਹਮਰੁਤਬਾ ਨਾਲ ਗੱਲਬਾਤ ਕਰਨ ਲਈ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ, ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਅਤੇ ਵਪਾਰ ਤੇ ਸਨਅਤ ਰਾਜ ਮੰਤਰੀ ਜਿਤਨ ਪ੍ਰਸਾਦ ਨਾਲ ਵੀ ਮੁਲਾਕਾਤ ਕੀਤੀ। ਸੁਪਰੀਮ ਕੋਰਟ ਨੇ ਅੱਜ ਮਈ 2025 ਦੇ ਆਪਣੇ ਫੈਸਲੇ ਨੂੰ ਸੋਧਿਆ, ਜਿਸ ਨਾਲ ਐਂਟਰੀ ਲੈਵਲ ਨਿਆਇਕ ਸੇਵਾ ਪ੍ਰੀਖਿਆ ਵਿਚ ਸ਼ਾਮਲ ਹੋਣ ਦੀ ਇੱਛਾ ਰੱਖਣ ਵਾਲੇ ਲਾਅ ਗ੍ਰੈਜੁਏਟਾਂ ਲਈ ਪਹਿਲਾਂ ਤੋਂ ਲਾਜ਼ਮੀ 3 ਸਾਲ ਦੇ ਕਾਨੂੰਨੀ ਅਭਿਆਸ ਦੀ ਜ਼ਰੂਰਤ ਨੂੰ ਘਟਾ ਕੇ 1 ਸਾਲ ਕਰ ਦਿੱਤਾ ਗਿਐ। ਚੀਫ ਜਸਟਿਸ ਸੂਰਿਕਾਂਤ ਅਤੇ ਜਸਟਿਸ ਏ ਜੀ ਮਸੀਹ ਤੇ ਕੇ ਵਿਨੋਦ ਚੰਦਰਨ ਦੀ ਬੈਂਚ ਨੇ ਸਮੀਖਿਆ ਪਟੀਸ਼ਨ ਨੂੰ ਖਾਰਜ ਕਰਦੇ ਹੋਏ ਇਹ ਫੈਸਲਾ ਦਿੱਤਾ। ਬੈਂਚ ਨੇ ਕਿਹਾ ਕਿ 25 ਮਈ 2025 ਅਤੇ 31 ਮਾਰਚ 2027 ਵਿਚਕਾਰ ਨੋਟੀਫਾਈ ਨਿਆਇਕ ਸੇਵਾ ਪ੍ਰੀਖਿਆਵਾਂ ਵਿਚ ਸ਼ਾਮਲ ਹੋਣ ਵਾਲੇ ਉਮੀਦਵਾਰ ਪਹਿਲਾਂ ਦੇ ਤਜਰਬੇ ਨੂੰ ਵਿਚਾਰੇ ਬਿਨਾਂ ਯੋਗ ਰਹਿਣਗੇ। ਹਾਲਾਂਕਿ ਇਨ੍ਹਾਂ ਪ੍ਰੀਖਿਆਵਾਂ ਰਾਹੀਂ ਜੁੜੇ ਗਏ ਉਮੀਦਵਾਰਾਂ ਨੂੰ ਸ਼ੁਰੂ ਵਿਚ ਸਿਖਲਾਈ ਪ੍ਰਾਪਤ ਨਿਆਇਕ ਅਧਿਕਾਰੀਆਂ ਵਜੋਂ ਨਿਯੁਕਤ ਕੀਤਾ ਜਾਏਗਾ ਅਤੇ ਉਨ੍ਹਾਂ ਨੂੰ ਇਕ ਨਿਆਇਕ ਅਕੈਡਮੀ ਵਿਚ 1 ਸਾਲ ਦੀ ਸਿਖਲਾਈ, ਉਸ ਤੋਂ ਬਾਅਦ 1 ਸਾਲ ਦੀ ਢਾਂਚਾਗਤ ਕਲਰਕਸ਼ਿਪ ਵਿਚੋਂ ਗੁਜ਼ਰਨਾ ਪਏਗਾ। ਪਿਛਲੇ ਸਾਲ 20 ਮਈ ਨੂੰ ਸਿਖਰਲੀ ਅਦਾਲਤ ਨੇ ਨਵੇਂ ਕਾਨੂੰਨ ਗ੍ਰੈਜੁਏਟਾਂ ਨੂੰ ਐਂਟਰੀ ਲੈਵਲ ਨਿਆਇਕ ਸੇਵਾਵਾਂ ਪ੍ਰੀਖਿਆ ਵਿਚ ਸ਼ਾਮਲ ਹੋਣ ਤੋਂ ਰੋਕ ਦਿੱਤਾ ਸੀ। ਘੱਟੋ ਘੱਟ 3 ਸਾਲ ਦੀ ਕਾਨੂੰਨ ਅਭਿਆਸ ਮਾਪਦੰਡ ਨਿਰਧਾਰਿਤ ਕੀਤਾ ਸੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ @AIRNewsJalandhar, ਸਾਡਾ ਫੇਸਬੁੱਕ ਪੇਜ @RNU-AIRJalandhar ਅਤੇ ਯੂਟਿਊਬ ਤੇ ਸਾਡਾ ਚੈਨਲ @AIRJalandhar। ਦਿੱਲੀ ਪੁਲਿਸ ਦੇ ਸਾਈਬਰ ਸੈੱਲ ਨੇ ਇਕ ਅੰਤਰਰਾਜੀ ਡਿਜੀਟਲ ਗ੍ਰਿਫਤਾਰੀ ਸਾਈਬਰ ਧੋਖਾਧੜੀ ਨੈਟਵਰਕ ਦਾ ਪਰਦਾਫਾਸ਼ ਕੀਤਾ ਅਤੇ ਪੰਜਾਬ ਤੇ ਰਾਜਸਥਾਨ ਤੋਂ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਗ੍ਰਿਫਤਾਰੀਆਂ ਇਕ ਅਜਿਹੇ ਮਾਮਲੇ ਦੇ ਸਬੰਧ ਵਿਚ ਕੀਤੀਆਂ ਗਈਆਂ ਨੇ ਜਿਸ ਵਿਚ ਭਾਰਤੀ ਫੌਜ ਦੇ ਇਕ ਸੇਵਾਮੁਕਤ ਕਰਨਲ ਨਾਲ ਕਥਿਤ ਤੌਰ ਤੇ 15 ਲੱਖ ਰੁਪਏ ਤੋਂ ਵੱਧ ਦੀ ਧੋਖਾਧੜੀ ਕੀਤੀ ਗਈ ਸੀ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਜਿਸ ਨੇ ਕਥਿਤ ਤੌਰ ਤੇ ਟੈਲੀਗ੍ਰਾਮ ਰਾਹੀਂ ਖਾਤੇ ਪ੍ਰਾਪਤ ਕਰਨ ਅਤੇ ਉਨ੍ਹਾਂ ਨੂੰ ਕੰਬੋਡੀਆ ਤੇ UAE ਵਿਚ ਧੋਖਾਧੜੀ ਕਰਨ ਵਾਲੇ ਓਪਰੇਟਰਾਂ ਨੂੰ ਸਪਲਾਈ ਕਰਨ ਦੀ ਗੱਲ ਕਬੂਲ ਕੀਤੀ ਏ। ਪੁਲਿਸ ਨੇ ਕਿਹਾ ਕਿ ਇਹ ਖਾਤਾ ਕਈ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਕਰੋੜਾਂ ਦੇ ਲੈਣ ਦੇਣ ਨਾਲ ਸਬੰਧਿਤ 17 ਸ਼ਿਕਾਇਤਾਂ ਨਾਲ ਜੁੜਿਆ ਹੋਇਆ ਸੀ। ਪੁਲਿਸ ਨੇ ਅਪਰਾਧ ਵਿਚ ਕਥਿਤ ਤੌਰ ਤੇ ਵਰਤੇ ਗਏ 4 ਸਮਾਰਟਫੋਨ ਤੇ 6 ਸਿਮ ਕਾਰਡ ਬਰਾਮਦ ਕੀਤੇ ਨੇ।

0: ਸਰਕਾਰ ਨੇ ਯਕੀਨੀ ਬਣਾਉਣ ਲਈ ਕਈ ਕਦਮ ਚੁੱਕੇ ਨੇ ਕਿ ਫਸਲਾਂ ਲਈ ਘੱਟੋ ਘੱਟ ਸਮਰਥਨ ਮੁੱਲ MSP ਦਾ ਲਾਭ ਛੋਟੇ ਅਤੇ ਹਾਸ਼ੀਏਗਤ ਕਿਸਾਨਾਂ ਸਮੇਤ ਸਾਰੇ ਕਿਸਾਨਾਂ ਤੱਕ ਪਹੁੰਚੇ। ਅਜਿਹੀ ਹੀ ਇੱਕ ਪਹਿਲ ਪ੍ਰਧਾਨ ਮੰਤਰੀ ਅੰਨਦਾਤਾ ਆਏ ਸੰਰਕਸ਼ਣ ਅਭਿਆਨ PM ਆਸ਼ਾ ਏ ਸਤੰਬਰ 2018 ਵਿਚ ਸ਼ੁਰੂ ਕੀਤੀ ਗਈ ਸੀ। ਇਸ ਦਾ ਉਦੇਸ਼ ਖਪਤਕਾਰਾਂ ਲਈ ਕੀਮਤ ਸਥਿਰਤਾ ਨੂੰ ਯਕੀਨੀ ਬਣਾਉਣਾ ਜਦੋਂ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਢੁਕਵਾਂ ਮੁੱਲ ਮਿਲਣਾ ਯਕੀਨੀ ਬਣਾਉਣਾ ਹੈ। ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਨੇ ਕਿਹਾ ਕਿ ਇਸ ਯੋਜਨਾ ਲਈ ਬਜਟ ਵੰਡ ਪਿਛਲੇ ਕਈ ਸਾਲਾਂ ਵਿਚ ਕਾਫ਼ੀ ਵਧੀ ਏ। 2024-25 ਵਿਚ ਇਸ ਯੋਜਨਾ ਤਹਿਤ ਅਸਲ ਖਰਚ ਕਰੀਬ 5,400 ਕਰੋੜ ਰੁਪਏ ਸੀ, ਜੋ 2026-27 ਵਿਚ ਵੱਧ ਕੇ 7,000 ਕਰੋੜ ਰੁਪਏ ਤੋਂ ਵੱਧ ਹੋ ਗਿਆ। ਭਾਰਤੀ ਰੇਲਵੇ ਜੰਮੂ ਤੇ ਸ੍ਰੀਨਗਰ ਵਿਚਕਾਰ ਉਧਮਪੁਰ ਰਾਹੀਂ ਤੀਜੀ ਵੰਦੇ ਭਾਰਤ ਰੇਲ ਗੱਡੀ ਸ਼ੁਰੂ ਕਰਨ ਲਈ ਤਿਆਰ ਏ। ਇਹ ਨਵੀਂ ਸੇਵਾ ਮੁਸਾਫਰਾਂ ਨੂੰ ਇਕ ਹੋਰ ਯਾਤਰਾ ਵਿਕਲਪ ਪ੍ਰਦਾਨ ਕਰੇਗੀ ਅਤੇ ਜੰਮੂ ਕਸ਼ਮੀਰ ਦੇ ਦੋਵਾਂ ਸ਼ਹਿਰਾਂ ਵਿਚਕਾਰ ਰੇਲ ਸਮਰੱਥਾ ਵਧਾਉਣ ਵਿਚ ਸਹਾਇਤਾ ਕਰੇਗੀ। ਕੇਂਦਰੀ ਮੰਤਰੀ ਡਾ ਜਤਿੰਦਰ ਸਿੰਘ ਨੇ ਰੇਲ ਮੰਤਰੀ ਅਸ਼ਵਨੀ ਵੈਸ਼ਨੋ ਦੇ ਪੱਤਰ ਨਾਲ ਐਕਸ ਤੇ ਇਕ ਪੋਸਟ ਸਾਂਝੀ ਕੀਤੀ। ਪੱਤਰ ਵਿਚ ਸ੍ਰੀ ਵੈਸ਼ਨੋ ਨੇ ਕਿਹਾ ਕਿ ਸ਼ਹੀਦ ਕੈਪਟਨ ਤੁਸ਼ਾਰ ਮਹਾਜਨ ਉਧਮਪੁਰ ਰਾਹੀਂ ਜੰਮੂ ਤਵੀ ਤੇ ਸ੍ਰੀਨਗਰ ਵਿਚਕਾਰ ਤੀਜੀ ਵੰਦੇ ਭਾਰਤ ਐਕਸਪ੍ਰੈਸ ਲਈ ਪ੍ਰਵਾਨਗੀ ਦੇ ਦਿੱਤੀ ਗਈ ਏ। ਸਰਕਾਰ ਨੇ ਇੰਡੀਆ ਪੋਸਟ ਦੇ ਨਾਂ ਤੇ 20,000 ਰੁਪਏ ਦੇ ਨਕਦ ਇਨਾਮ ਦੀ ਪੇਸ਼ਕਸ਼ ਕਰਨ ਅਤੇ ਉਪਭੋਗਤਾਵਾਂ ਨੂੰ ਉਨ੍ਹਾਂ ਦੀ ਨਿੱਜੀ ਜਾਣਕਾਰੀ ਸਾਂਝੀ ਕਰਨ ਲਈ ਠੱਗਣ ਵਾਲੇ ਆਨਲਾਈਨ ਚੱਲ ਰਹੇ ਇਕ ਧੋਖਾਧੜੀ ਵਾਲੇ ਸਰਵੇਖਣ ਦਾ ਖੰਡਨ ਕੀਤੈ। ਪ੍ਰੈਸ ਸੂਚਨਾ ਬਿਊਰੋ PIB ਦੀ ਤੱਥ ਜਾਂਚ ਇਕਾਈ ਨੇ ਸਪਸ਼ਟ ਕੀਤੈ ਕਿ ਇਹ ਸਰਵੇਖਣ ਜਾਲੀ ਏ ਤੇ ਇਕ ਫਿਸ਼ਿੰਗ ਕੋਸ਼ਿਸ਼ ਏ। PIB ਨੇ ਅੱਗੇ ਕਿਹਾ ਕਿ ਇੰਡੀਆ ਪੋਸਟ ਨੇ ਅਜਿਹੇ ਕਿਸੇ ਵੀ ਸਰਵੇਖਣ ਕੁਇਜ਼ ਮੁਕਾਬਲੇ ਜਾਂ ਨਕਦੀ ਦੇਣ ਦੀ ਨਾ ਤਾਂ ਹਮਾਇਤ ਕੀਤੀ ਏ ਤੇ ਨਾ ਹੀ ਅਧਿਕਾਰਤ ਕੀਤਾ। ਟੈਰੀਟੋਰੀਅਲ ਆਰਮੀ ਨੇ ਇਕ ਰਾਸ਼ਟਰੀ ਪੱਧਰ ਦਾ ਹੈਕਾਥੋਨ ਟੈਰੀਅਰ ਸਾਈਬਰ ਕੁਐਸਟ 2026 ਸ਼ੁਰੂ ਕੀਤਾ, ਜਿਸ ਦਾ ਉਦੇਸ਼ ਰੱਖਿਆ, ਸਾਈਬਰ ਸੁਰੱਖਿਆ ਅਤੇ ਸੂਚਨਾ ਸੁਰੱਖਿਆ ਵਿਚ ਉਭਰ ਰਹੀਆਂ ਚੁਣੌਤੀਆਂ ਦਾ ਹੱਲ ਕੱਢਣ ਲਈ ਨਵੀਨਤਾਕਾਰੀ ਹੱਲ ਵਿਕਸਿਤ ਕਰਨਾ ਹੈ। ਸਾਈਬਰ ਪੀਸ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ ਇਹ ਹੈਕਾਥੋਨ ਅਕਾਦਮਿਕ, ਸਨਅਤ, ਖੋਜ ਸੰਸਥਾਵਾਂ, ਸਰਕਾਰੀ ਸੰਗਠਨਾਂ ਅਤੇ ਹਥਿਆਰਬੰਦ ਬਲਾਂ ਤੋਂ ਤਕਨੀਕੀ ਪ੍ਰਤਿਭਾ ਨੂੰ ਇਕੱਠਾ ਕਰੇਗਾ। ਰੱਖਿਆ ਮੰਤਰਾਲੇ ਨੇ ਕਿਹਾ ਕਿ ਇਹ ਪਹਿਲਕਦਮੀ ਉਭਰ ਰਹੇ ਖੇਤਰਾਂ ਤੇ ਕੇਂਦਰਿਤ ਹੋਏਗੀ, ਜਿਸ ਵਿਚ ਆਰਟੀਫਿਸ਼ਲ ਇੰਟੈਲੀਜੈਂਸ, ਸਾਈਬਰ ਸੁਰੱਖਿਆ ਅਤੇ ਡਿਜੀਟਲ ਜਾਗਰੂਕਤਾ ਸ਼ਾਮਲ ਨੇ ਤੇ ਰਾਸ਼ਟਰੀ ਸੁਰੱਖਿਆ ਲਈ ਸਮਾਵੇਸ਼ੀ ਹੱਲਾਂ ਦੇ ਵਿਕਾਸ ਨੂੰ ਉਤਸ਼ਾਹਿਤ ਕਰੇਗੀ। ਮੁਕਾਬਲੇ ਲਈ ਰਜਿਸਟ੍ਰੇਸ਼ਨ 31 ਅਗਸਤ ਤੱਕ ਖੁੱਲ੍ਹੀ ਏ। ਆਨਲਾਈਨ ਦੌਰ 1 ਤੋਂ 10 ਸਤੰਬਰ ਤੱਕ ਸ਼ਾਰਟਲਿਸਟ ਕੀਤਾ ਜਾਏਗਾ, ਜਿਸ ਤੋਂ ਬਾਅਦ 6 ਤੋਂ 8 ਅਕਤੂਬਰ ਤੱਕ ਨਵੀਂ ਦਿੱਲੀ ਵਿਚ ਗ੍ਰੈਂਡ ਫਿਨਾਲੇ ਦੇ ਹੋਏਗਾ। ਹਾਕੀ ਵਿਚ ਭਾਰਤ ਦੀ ਔਰਤਾਂ ਦੀ ਟੀਮ ਅੱਜ ਐਮਸਟਰਡਮ ਵਿਚ FIH ਵਿਸ਼ਵ ਕੱਪ ਦੇ ਦੂਜੇ ਪੂਲ ਪੜਾਅ ਦੇ ਪਹਿਲੇ ਮੈਚ ਵਿਚ ਨੀਦਰਲੈਂਡਸ ਖਿਲਾਫ਼ ਖੇਡੇਗੀ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤ 9:30 ਵਜੇ ਸ਼ੁਰੂ ਹੋਏਗਾ। ਬ੍ਰਿਕਸ ICT ਟਰੈਕ ਮੀਟਿੰਗ ਦੌਰਾਨ ਭਾਰਤ ਤੇ ਬ੍ਰਾਜ਼ੀਲ ਨੇ ਦੂਰ ਸੰਚਾਰ ਅਤੇ ਸੂਚਨਾ ਤੇ ਸੰਚਾਰ ਤਕਨਾਲੋਜੀਆਂ ਵਿਚ ਸਹਿਯੋਗ ਨੂੰ ਹੋਰ ਡੂੰਘਾ ਕਰਨ ਲਈ ਸਹਿਮਤੀ ਪੱਤਰ ਤੇ ਦਸਤਖਤ ਕੀਤੇ। ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਸਿੰਗਾਪੁਰ ਨਾਲ ਆਰਥਿਕ ਭਾਈਵਾਲੀ ਨੂੰ ਡੂੰਘਾ ਕਰਨ ਲਈ ਭਾਰਤ ਦੀ ਵਚਨਬੱਧਤਾ ਤੇ ਜ਼ੋਰ ਦਿੱਤਾ ਹੈ। ਸੁਪਰੀਮ ਕੋਰਟ ਵੱਲੋਂ ਐਂਟੀ ਲੈਵਲ ਨਿਆਇਕ ਪ੍ਰੀਖਿਆ ਲਈ 3 ਸਾਲ ਦੀ ਲਾਜ਼ਮੀ ਕਾਨੂੰਨੀ ਪ੍ਰੈਕਟਿਸ ਨੂੰ ਘਟਾ ਕੇ 1 ਸਾਲ ਕੀਤਾ ਗਿਆ। ਦਿੱਲੀ ਪੁਲਿਸ ਦੇ ਸਾਈਬਰ ਸੈੱਲ ਨੇ ਇਕ ਅੰਤਰਰਾਜੀ ਡਿਜੀਟਲ ਗ੍ਰਿਫ਼ਤਾਰੀ ਸਾਈਬਰ ਧੋਖਾਧੜੀ ਨੈਟਵਰਕ ਦਾ ਪਰਦਾਫਾਸ਼ ਕਰਦਿਆਂ ਪੰਜਾਬ ਤੇ ਰਾਜਸਥਾਨ ਤੋਂ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।
1: आदाब, ये आकाशवाणी है। खबरों के साथ मैं नीतिका त्यागी। पुणे में ब्रिक्स ICT मीटिंग के मौके पर भारत और ब्राजील ने डिजिटल इख्तिरा को फरोग देने और उभरती हुई टेक्नोलॉजियों में ताबुन की खातिर मुफाहिमत नामे पर दस्तखत किए हैं। सुप्रीम कोर्ट ने इब्तदाई कानूनी खिदमात के इम्तिहानात के लिए प्रैक्टिस की शर्त में कमी करके 3 साल से 1 साल कर दिया है। कॉमर्स और सनत के वजीर पीयूष गोयल ने सिंगापुर के साथ इक्तसादी शराकतदारी को बढ़ाने के लिए भारत के अज्म को दोहराया है। उन्होंने सिंगापुर के तिजारत और सनत के वजीर के साथ मुलाकात की। अमरीका ने ईरान पर तारीख की सख्त तरीन पाबंदियां लगाने के बारे में खबरदार किया है। ईरान ने कहा है कि ये कदम अमरीका की दाखिली इक्तसादी मुश्किलात से तवज्जो हटाने के लिए उठाया गया है। और FIH आलमी कप में भारत की खवातीन टीम का मुकाबला नेदरलैंड से होगा। अब खबरें तफसील से। टेली मुवासलात के महकमे ने बताया है कि भारत और ब्राजील ने टेली मुवासलात और इतलाआती मुवासलाती टेक्नोलॉजी ICT से मुतालिक तावुन को मजीद बढ़ाने की खातिर आज पुणे में ब्रिक्स मुमालिक की इतलाआती मुवासलाती टेक्नोलॉजी ICT ट्रैक मीटिंग से अलहदा